0: ਡਾਕਟਰ ਕਿਤੇ ਜਹਾਜ਼ ਸ਼ਰੀਕਾ ਦੇ ਨਜ਼ਰ ਆ ਗਈ।
1: ਮੈਂ ਜਹਾਜ਼ ਸ਼ਰੀਕਾ ਨਹੀਂ, ਮੈਂ ਗੱਡੀ ਚਾਹੂੰ ਗੱਡੀ
0: ਬੇੜਾ ਬਹਿ ਦੇ ਤੇਰਾ
2: ਇਹਨਾਂ ਪਿੱਛੇ ਕਿਉਂ ਰੁਕਦਾ, ਅੱਗੇ ਅੱਗੇ ਗੱਲ ਕਰ।